0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ।
4: ਜ਼ਿੰਦਗੀ ਜੀਏ ਪਰ ਬੇਕਾਰ ਮੇ ਸਟੇਟਸ ਔਰ ਆਰਟੀਫਿਸ਼ਲਿਟੀ ਕੇ ਪੀਛੇ ਮਤ ਭਾਗੇ। 90% ਲੋਕ ਪਤਾ ਕਿਆ ਕਰਤੇ ਹੈ, ਜਹਾਂ ਸੇ ਭੀ ਪੈਸਾ ਮਿਲ ਜਾਏ ਬਸ ਉਸੇ ਖੁਦ ਪਰ ਖਰਚ ਕਰ ਦੇਤੇ ਹੈ। ਨੋ ਡੋਨੇਸ਼ਨ ਨੋ ਚੈਰਿਟੀ, ਐਸੀ ਚੀਜ਼ੇ ਖਰੀਦਤੇ ਹੈ ਜੋ ਉਨ੍ਹੇ ਬਿਲਕੁਲ ਨਹੀਂ ਚਾਹੀਏ। ਔਰ ਪਤਾ ਖਰੀਦਤੇ ਕਿਨ ਲੋਗੋਂ ਕੇ ਲੀਏ, ਉਨ ਲੋਗੋਂ ਕੋ ਇਮਪ੍ਰੈਸ ਕਰਨੇ ਕੇ ਲੀਏ ਜਿਨ੍ਹੇ ਵੋ ਖੁਦ ਬਹੁਤ ਨਾਪਸੰਦ ਕਰਤੇ ਹੈ। ਆਲ ਪ੍ਰਟੈਂਸ, ਔਰ ਇਸ ਫਾਲਸ ਪ੍ਰਟੈਂਸ ਕੋ ਝੂਠੇ ਦਿਖਾਵੇ ਕੋ ਆਜ ਕੀ ਮਾਡਰਨ ਜ਼ਬਾਨ ਮੇ ਸਟੇਟਸ ਕਹਾ ਜਾਤਾ ਹੈ। ਇਟਸ ਸਟ੍ਰੇਂਜ ਬਟ ਵੈਰੀ ਵੈਰੀ ਟਰੂ, ਬਟ ਯੂ ਟ੍ਰਾਈ ਟੂ ਬੀ ਡਿਫਰੈਂਟ ਐਂਡ ਚੈੱਕ ਦਿਸ ਆਊਟ ਆਫ ਯੋਰ ਲਾਈਫ।

0: ਆਫ ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।